ਲਾਗੋ ਹੈ ਨੀਕੋ ਜੋ ਲਾਲ ਬੂੰਦਾ। ਦੇਖੋ ਕਿਤਨਾ ਪਿਆਰੋ ਜੋ ਗੀਤ ਆਪਾਂ ਸਭ ਜਣਾਂ ਨੇ ਸੁਣੋ ਹੈ, ਸ਼ਿੰਗਾਰ ਗੀਤ ਕੋ ਆਨੰਦ ਲਓ ਹੈ। ਇਸ ਸ਼ਿੰਗਾਰ ਗੀਤ ਕੋ ਗਾ ਰਹੇ ਤੇ ਭਈਆ ਰਾਮ ਕੁਮਾਰ ਪ੍ਰਜਾਪਤੀ ਜੀ। ਅਬ ਦੋਸਤੋ ਰਾਮ ਕੁਮਾਰ ਭਈਆ ਜੀ ਕੇ ਗੀਤ ਕੇ ਬਾਅਦ ਆਪ ਫਿਰ ਸੇ ਸੁਣਤ ਹੈ ਅਗਲੇ ਸਾਥੀ ਕੇ ਗਾਇਬ ਹੈ ਗੀਤ।

ਰਾਜੀ ਪਦਵੀ ਪਾਈ ਗੋਦੀ ਖੇਲਤ ਰਹਿ ਰਗੁਰਾਈ ਪ੍ਰੇਮ ਭਾਵ ਕੇ ਭੂਕੇ ਭਗਵਾਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰੋ ਬੁੰਦੇ ਲਿਖਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰੋ ਬੁੰਦੇ ਲਿਖਨ ਭਾਰਤ ਮਾਤਾ ਕੋ ਹਿਰਦੋ ਹੈ ਜੀਵੇ ਹਮੇ